0: ਪੂਨਾਮਨੂੰ ਜਾਂ ਡੋੜ੍ਹਾ ਔਰ ਡੋਭਾ ਨੂੰ ਇਮਨਾ ਤੀ ਬਛੜਨਾ ਚਾਹੀ। ਬਿਮਾਰੀ ਮਨੀ ਹੋਲੇ ਖੱਦਰ ਗੇ ਤੰਗੀਓ ਬਗਰ ਗੇ ਇਹਦਾ ਉਨ੍ਹਾਂ ਮੋਕਨਾ ਨੂੰ ਵਿਸ਼ੇਸ਼ ਧਿਆਨ ਚੀਨਾ ਚਾਹੀ। ਅਦਿਤੀ ਅਸਰ ਖੱਦਰ ਮਈਆਂ ਮਨੀ ਕਾਲੀ ਨਾੜੀ ਕਿਸਮ ਕਿਸਮ ਗਹੀ ਮਨੀ ਅਕੁਨ ਡੇਂਗੂ ਨਾੜੀ ਮਨਾ ਲਗੀ। ਈਦ ਇਹਦਾ ਉਨਟੇ ਸੰਕਰਮਣ ਰੋਗ ਹੀ ਕੇ ਈਦ ਉਨਟੇ ਏਡੀਜ ਇਜਿਪਟੀ ਭੂਸੜੀ ਗਹੀ ਖੰਡਕਾਤੀ ਮਨੀ ਈ ਰੋਗ ਨੂੰ ਬੱਗੇ ਨੜੀ ਮਨੀ ਔਰ ਕਾਇਆ ਨੂੰ ਅੱਡਾ ਅੱਡਾ ਨੂੰ ਚਕਤਾ ਮਨੀ ਕਾਲੀ ਔਰ ਹਲਕਾ ਹਲਕਾ ਫੇ ਸੁਰਖੀ ਕਾਲੀ ਔਰ ਕਈ ਮਾਮਲਾ ਨੂੰ ਜਾਨ ਲੇਵਾ ਮਨੀ ਕਾਲੀ ਕਾਰਨ ਡੇਂਗੂ ਭੂਸੜੀ ਗਹੀ ਖੰਡਕਾਤੀ ਮਨੀ ਈਆ ਬਹੁਤ ਬੱਗੇ ਨੜੀ ਬਰੀ ਔਰ ਜਗ੍ਹਾ ਜਗ੍ਹਾ ਤੀ ਖੇਸ ਕਾਲੀ। ਇਹ ਚਾਰ ਪ੍ਰਕਾਰ ਗਹੀ ਵਿਸ਼ਾਣੂ ਤੀ ਮਨੀ ਜੋ ਕਿ ਕੇਲੇਬੀ ਵਾਇਰਸ ਔਰ ਫੇਲੇਬੀ ਵਿਰਾਈਟ ਈਦ ਇਸਕਨ ਬੱਗੇ ਮਲੇਰੀਆ ਫੈਲਾਰੀ ਲੇਕਿਨ ਮਲੇਰੀਆ ਤੀ ਅਲੱਗ ਸ਼ਹਿਰੀ ਛੇਤਰ ਨੂੰ ਫੈਲਾਰੀ। ਪ੍ਰਤੀਕ ਵਿਸ਼ਾਣੂ ਇੱਕ ਤੀ ਅਲੱਗ ਮਨੀ ਸੰਕਰਮਣ ਕੇ ਬਾਅਦ ਵੀ ਦੂਸਰਾ ਕੇ ਵਿਰੁੱਧ ਸੁਰੱਖਿਆ ਮਾ ਖਖਰੀ ਇਕਸਨ ਈਦ ਮਹਾਮਾਰੀ ਗਹੀ ਰੂਪ ਨੂੰ ਫੈਲਾਰੀ। ਆਸਾਨ ਉਨ ਸਮੇਂ ਨੂੰ ਅਨੇਕ ਪ੍ਰਕਾਰ ਗਹੀ ਵਿਸ਼ਾਣੂ ਸਕਿਰਿਆ ਮਨਾਉਂਗੀ। ਡੇਂਗੂ ਆਲਰ ਮਈਆਂ ਏਡੀਸ ਏਜਿਪਟੀ ਭੂਸੜੀ ਗਹੀ ਖੰਡਕਾਤੀ ਮਨੀ ਇਹ ਬਿਮਾਰੀ ਨੂੰ ਅਚਾਨਕ ਜ਼ੋਰ ਸੇ ਨੜੀ ਬਰੀ ਜ਼ੋਰ ਸੇ ਕੁੱਕ ਨੂੰ ਜੀ ਜ਼ੋਰ ਜ਼ੋਰ ਨੂੰ ਔਰ ਪੂਰਾ ਮਾਂਸਪੇਸ਼ੀ ਨੂੰ ਦਰਦ ਮਨੀ ਕਾਲੀ ਆਉਂਦੇ ਨਾ ਇਹ ਦਿਨ ਹੱਡੀ ਤੋੜ ਨੜੀ ਬਾਨਰ ਕਾਇਆ ਨੂੰ ਲਾਲ ਚਕਤਾ ਮਨੀ ਕਾਲੀ ਹੁਰਮੀ ਤੀ ਪਹਿਲੇ ਖੇਡ ਨੂੰ ਛਾਤੀ ਨੂੰ ਜਾਂ ਕਭੀ ਕਭੀ ਪੂਰਾ ਕਾਇਆ ਨੂੰ ਲਾਲ ਚਕਤਾ ਫੈਲਾਈ ਕਾਲੀ। ਇਸਕੇ ਅਲਾਵਾ ਕੂਲ ਖਰਾਬ ਮਨੀ ਕਾਲੀ ਕੂਲ ਨੁੰਜੀ ਪਨੀਅਸ ਮਨੀ ਕਾਲੀ ਖੇਸ ਉਰਖੀ ਚੱਕਰ ਬਰੀ ਕੀੜਾ ਮਾ ਲੱਗੀ ਇਹਦੀ ਗਹੀ ਖਾਸ ਲੱਛਣ ਰਹੀ। ਡੇਂਗੂ ਨੜੀ ਛਉ ਸਾਤ ਉੱਲਾ ਰਹੀ ਔਰ ਨੜੀ ਅੰਬਾ ਅੰਬਾ ਬਰੀ ਔਰ ਖੇਸ ਨੂੰ ਪਲੇਟਲੈਸ ਗਹੀ ਸੰਖਿਆ ਕਮ ਮਨੀ ਕਾਲੀ। ਜਬ ਡੇਂਗੂ ਨੜੀ ਬੱਗੇ ਮਨੀ ਕਾਲੀ ਹੋਲੇ ਖੇਸ ਕਾਨਾ ਬੱਗੇ ਮਨੀ ਕਾਲੀ ਖੇਸ ਗਹੀ ਕਮੀ ਮਨੀ ਕਾਲੀ ਇਹਦਿਨ ਥੋਰੋਂਬੋਸਾਈਟੋਪੀਨੀਆ ਵਾਨਰ ਪਹਿਚਾਨ ਖੱਦਰ ਮਈਆਂ ਡੇਂਗੂ ਗਹੀ ਲੱਛਣ ਸਰਦੀ ਨੜੀ ਔਰ ਪੁਤਰਨਾ ਗਹੀ ਲੱਛਣ ਰਹੀ। ਡੇਂਗੂ ਗਹੀ ਇਲਾਜ ਯੋਗ ਡਾਕਟਰਾਂ ਇਲਾਜ ਨੰਤਾਨਾ ਚਾਹੀ ਬੈਤੀ ਅੰਮ ਬਰਾਬਰ ਚੀਤੇ ਰਹਿਣਾ ਚਾਹੀ ਨਸਤੀ ਅੰਮ ਅਰਗਾਨਾ ਮਨੀ ਯਦਿ ਖੇਸ ਨੂੰ ਪਲੇਟਲੈਸ ਗਹੀ ਸੰਖਿਆ ਬਹੁਤ ਕਮ ਮਨੀ ਕਾਲੀ ਹੋਲੇ ਖੇਸ ਅਰਗਾਨਾ ਮਨੀ। ਡੇਂਗੂ ਤੀ ਬਛੜਾ ਗੇ ਡੇਂਗੂ ਗਹੀ ਭੂਸੜੀ ਗਹੀ ਖੰਡਨਾ ਤੀ ਬਛੜਨਾ ਚਾਹੀ ਏੜਪਾ ਗੁਸ਼ਣ ਟਾਇਰ ਜਾਂ ਪਲਾਸਟਿਕ ਗਹੀ ਡੱਬਾ ਗੂਟੀ ਨੂੰ ਅੰਮ ਜਮਾ ਮਾਂ ਨੰਨਾ ਚਾਹੀ। ਚਿਕਨ ਗੁਨੀਆ ਬੱਗੇ ਉੱਲਾ ਗੂਟੀ ਜ਼ੋਰ ਜ਼ੋਰ ਨੂੰ ਦਰਦ ਮਨੀ ਇਹ ਰੋਗ ਬੱਗੇ ਦੋ ਸੇ ਪਾਂਚ ਉੱਲਾ ਗੂਟੀ ਰਹੀ ਲੇਕਿਨ ਜ਼ੋਰ ਜ਼ੋਰ ਨੂੰ ਦਰਦ ਬੱਗੇ ਉੱਲਾ ਰਹੀ। ਚਿਕਨ ਗੁਨੀਆ ਵਿਸ਼ਾਣੂ ਉਨਟੇ ਅਰਬੋ ਵਿਸ਼ਾਣੂ ਹੀਕੇ ਈਦ ਅਲਫਾ ਵਿਸ਼ਾਣੂ ਪਰਿਵਾਰ ਤਾਹੀਕੇ ਈਦ ਆਲਰ ਇਨ ਏਡਿਜਟ ਭੂਸੜੀ ਖੰਡਕਾਤੀ ਮਨੀ ਇਹ ਬਿਮਾਰੀ ਗਹੀ ਡੇਂਗੂ ਲੇਖਾ ਲੱਛਣ ਰਹੀ। ਇਹ ਰੋਗ ਕਾਇਆ ਨੂੰ ਬਚਰਕਾ ਕੇ ਬਾਅਦ ਦੋ ਸੇ ਚਾਰ ਉੱਲਾ ਫੈਲਾਰਾ ਗੇ ਸਮੇਂ ਲੱਗੀ ਇਹ ਬਹੁਤ ਬੱਗੇ ਨੜੀ ਬਰੀ ਕਾਇਆ ਨੂੰ ਖੇਡ ਖੇਖਾ ਨੂੰ ਚਕਤਾ ਮਨੀ ਕਾਲੀ ਕਾਇਆ ਨੂੰ ਅਲੱਗ ਅਲੱਗ ਜ਼ੋਰ ਨੂੰ ਦਰਦ ਮਨੀ ਕਾਲੀ ਕੁੱਕ ਨੂੰ ਜੀ खन नुजी बिल्ली ती एलचा उर्खी नाड़ी ती बग्गे मा मनी और अचानक खत्म मनी काली ये बीमारी नो खांद्रा मा उर्खी बहुत कमजोर लगी और गांठ गांठ नो नुजी ईद उम्र मैया निर्भर ननी ये रोग नो बग्गे नड़ी बरी खेड खेखा नुजी खेड खेखा नु चकता मा निकाली हर जोड़ जोड़ नो दर्द मा निकाली कुक खन नुजी बिल्ली ती एलचा उर्खी नड़ी दो दिन ती बग्गे मा रही लेकिन नुजना बग्गे उल्ला रही ये रोग एडिज प्रजाति घी भूसड़ी ती खंडिका ती मनी पनियास ईद असंतुलित और कुबेड़ानु दूषित चीजन उन्ना मोखना और बासी कुसी या पेट सा चीजन मोखना ती पनियास मनी पनियास नु पतला अम लेखा एरखनर चाड़े चाड़े एरखा के कानर चाड़े चाड़े पुत्रनर कुल नुजी कुल मोड़ारी एरचरनर काया ताम हुर्मी उर्खी काली बेहोश मन्नर कानर उमुलनर उकरी काली ईद खास लक्षण ही के उपचार खदर की बग्गे पुत्रना एरखना मना लगी तो सबसे पहले उल्टी रोकना मनी तब पखानन रोकना मनी खदरीन ठोस आहार बंद नन्ना चीना चाही बग्गे अम उन्ताना चाही ORS गई घोल उन्ताना चाही अगर ORS गई घोल मल्ला होले चुटकी भर बेक चुटकी भर चीनी गई घोल कमा की उन्ताना चाही अगर एरखना कम मामना लगी होले तुरंत डॉक्टरीन एदना चाही अगर बोलो खद्दारीन पुतुरना एरखना मना लगी तो बोलो खद्दर गही तंगियो उन्ना मोखना नू बरन नन्ना चाही ईसुंग मसाला आड़खा या पेट ता चीजन वरन नन्ना चाही खद्दारीन तंगियो गही दुधीन उन्ताना चाही दुधीन बंद मा नन्ना चाही अगर खद्दस उल्टी नन्ना लगदस अन्नु हूँ तंगियो गही दुधीन उन्ताना चाही पीलिया खद्दर गही चामड़ा और खन गही सफेद भाग नु पीला मनिकाली खेस नु बिलिरुबिन गही मात्रा बढ़री काली बोलो खद्दर गही कुंदुना के दूसरा या पांचवा उल्ला नु मनी और समय के अनुसार खत्म मनिकाली
1: दो जानकारी कथा में ताज की प्रियंका ई जानकारी खोखा नाम मिंदत सोमा भगत अरा संगेर ही पैड कर डंडी